0: ਤਰ ਲੋਗਾ ਮਾਸੇ ਕੇ ਕੋਈ ਰਾਵਾ ਗੋ ਤੇ ਨੂਨੀ ਆ ਮੁਹਾ ਮਹੋਰੀ ਹਾ ਬੋ ਕਿਤਾ ਕੇ ਹੋ ਨਾਣੀ ਨੀ ਬਾਲਾਫਾ
1: ਅਲਗਣ ਮੈਂ ਇਹ ਪ੍ਰੋਗਰਾਮ ਦੇ ਵਾਗੋ ਤੇ ਕੋਲ ਬਾਰ ਬੜਾ ਸ਼ੁਕਰੀਆ
0: ਥੈਂਕ ਯੂ